ਕੁਰਬਾਨ ਦੇ ਹਰ ਗੁੰਚਾ ਕੇ ਗੁਲਗਸ਼ਤ ਦਿਗਰ ਗੁੰਚਾ ਨਗਰ ਦਰਦ ਕੁਰਬਾਨ ਦੇ ਰੁਖ ਯਾਰ ਗਹੇ ਗੁੰਚਾ ਗਹੇ ਗੁਲ। ਔਰ ਮੁੱਦਤ ਹੋਈ ਹਜ਼ਰਤ ਗੋਜੀ ਕਾ ਸ਼ੇਰ ਹੈ, ਮੁੱਦਤ ਹੋਈ ਹਜ਼ਰਤ ਥੁੰਨਾ ਤੱਕਿਓ ਥਾਰੋ, ਮੁੱਦਤ ਗੁਜ਼ਰੀ ਹਜ਼ਰਤ ਥੁੰਨਾ ਤੱਕਿਓ ਥਾਰੋ, ਮੁੱਦਤ ਬਾਅਦ ਬੁਥੋ ਦੱਸਿਓ ਕਿਆ ਕਸੂਰ ਹਮਾਰੋ।